ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨਾ ਆਪਣੀ ਰੇਡੀਓ ਤੋਂ ਸ਼ਸ਼ੀ ਕੰਨੇ ਇਸੀ ਕੰਨੇ ਤੁਹਾਂ ਸਾਰੇ ਹੀ ਸੁਣਿਆ ਇਹ ਪਿਆਰਾ ਦੇ ਆ ਗੀਤ ਪਿਆਰੀ ਦੇ ਫਰਮਾਇਸ਼ ਕਹਿੰਦੇ ਤੁਹਾਂ ਸਾਰੇ ਜੀ ਪਤਾ ਹੈ ਕਿ ਇਸ ਕਾਰਜਕ੍ਰਮ ਦਾ ਜਿਹੜਾ ਸਫ਼ਰ ਹੈ ਇਸ ਤੁਹਾਂ ਤੱਕ ਰਹਿੰਦਾ ਹੈ 2 ਤੋਂ 3 ਵਜੇ ਤੱਕ ਕਹਿੰਦੇ ਇਸੀ ਕੰਨੇ ਅੱਜ ਹਾਂ ਜਿਹੜਾ ਖਾਸ ਦਿਨ ਬਣਾ ਦੇਣ ਜਾਂ 16 ਜੁਲਾਈ ਦੀ ਅਹਾਂ ਗੱਲ ਕਰੀਏ ਤਾਂ ਹਰ ਦਿਨ ਅਹਾਂ ਵਾਸਤੇ ਖਾਸ ਹੁੰਦਾ ਕਹਿੰਦੇ ਅੱਜ ਕਣੇ ਜਿਹੜੇ ਦਿਨੇ ਦੀ ਖਾਸੀਅਤ ਹੈ ਸੇ ਅਹਾਂ ਵਿਸ਼ਵ ਸਰਪ ਦਿਵਸ ਵੀ ਬਣਾ ਦੇਣ ਕਹਿੰਦੇ ਇਸੀ ਕੰਨੇ ਜਿਹੜਾ ਚੀੜ ਨੂੰ ਸੰਗਰਾਂਦ ਹੈ ਸਭੀ ਤੁਹਾਂ ਬਣਾ ਦੇ ਹੋਣੇ ਨੇ ਬੜੇ ਸਾਰੇ ਜਿਹੜਾ ਪਕਵਾਨ ਹਨ ਸਭੀ ਤੁਹਾਂ ਬਣਾਏ ਹੋਣੇ ਨੇ ਆਪਣੇ ਆਪਣੇ ਘਰ ਹੈ ਕਹਿੰਦੇ ਜ਼ਰੂਰ ਤੁਹਾਂ ਇਸਾ ਸੰਗਰਾਂਦੀ ਜੋ ਵੀ ਬਣਾ ਦੇ ਹੋਣੇ ਨੇ ਤਾਂ ਸ਼ੋਤਾਓ ਤੁਸੀਂ ਸਾਰੇ ਵੀ ਇਸ ਕਾਰਜਕ੍ਰਮ ਦੇ ਸਫ਼ਰ 'ਚ ਅਹਾਂ ਕੰਨੇ ਜੁੜ ਸਕਦੇ ਕਹਿੰਦੇ ਅਹਾਂ ਕੰਨੇ ਗੱਲਬਾਤ ਜਿਹੜੇ ਸੇ ਜ਼ਰੂਰ ਕਰੀ ਸਕਦੇ ਗੱਲਬਾਤ ਕਰਨ ਵਾਸਤੇ ਜਿਹੜਾ ਅਹਾਂ ਦਾ ਨੰਬਰ ਹੈ ਸੇ ਤੁਹਾਂ ਤੱਕ ਪਹੁੰਚਾਈਂਦੇ ਨਾ ਕਿਉਂਕਿ ਨੰਬਰ ਤੁਹਾਂ ਤੱਕ ਪੁੱਜਿਆ ਹੋਊਗਾ ਤਾਂ ਹੀ ਤਾਂ ਤੁਹਾਂ ਇਸ ਨੰਬਰ ਪਰ ਕੋਲ ਕਰੀ ਸਕਦੇ ਜਾਂ ਟੈਕਸਟ ਮੈਸੇਜ ਕਰੀ ਸਕਦੇ ਜਾਂ ਵਟਸਐਪ ਮੈਸੇਜ ਕਰੀ ਸਕਦੇ ਨੰਬਰ ਹੈ 7011817091 ਤਾਂ ਇਸ ਨੰਬਰ ਪਰ ਤੁਸੀਂ ਕੋਲ ਕਰਾ ਜਾਂ ਟੈਕਸਟ ਮੈਸੇਜ ਕਰਾ ਜਾਂ ਵਟਸਐਪ ਮੈਸੇਜ ਕਰਾ ਇਸੀ ਕੰਨੇ ਅਹਾਂ ਕਾਰਜਕ੍ਰਮ ਦੇ ਸਫ਼ਰ ਜੋ ਵੀ ਅੱਗੇ ਬਣਾਉਣਾ ਹੈ ਕਹਿੰਦੇ ਤੁਸੀਂ ਜੋ ਅਗਲੀ ਫਰਮਾਇਸ਼ ਦੀ ਔਰ ਲੈ ਕੇ ਚੱਲਦੇ ਨੇ ਸੁਣਦੇ ਨੇ ਸਭ ਪਿਆਰੀ ਦੀ ਆ ਫਰਮਾਇਸ਼ਾਂ ਜੋ ਪਿਆਰੇ ਦੇ ਗੀਤੇ ਜੋ ਤੁਸੀਂ ਸਾਰੇ ਵੀ ਇੰਜੋਏ ਕਰਾ